ਦਾ ਸਾਪ ਸੁਨੇ ਸਰਸਾਏ ਸਾਪ ਸੁਨੇ ਸਰਸਾਏ ਸਾਏ ਸਾਏ ਸੁਰਮਾ ਸਾਸਾ ਸੰਗ ਸਮਾਏ ਸਮੇ ਸਬਕ ਸਮਝਾਏ ਖੋਖਾ ਖੋਖਾ ਜੀ ਮੇਰਾ ਖੋਖਾ ਖੋਖਾ ਫਾਂਸੀ ਫੰਦਾ ਫੁਸਕੀ ਫਾਂਕੇ ਫੁੰਗੀ ਫਨ ਫੈਲਾਏ ਫਿਰਤੇ ਫਿਰਤੇ